0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?
1: ਟੂਟ ਚੁੱਕੀ ਹੈ ਜਿਨਸੀ ਤਸ਼ੱਦਦ ਕੀ ਹਰ ਦੀਵਾਰ, ਮਹਿਫੂਜ਼ ਖਵਾਤੀਨ ਕੇ ਲੀਏ ਹੁਕੂਮਤ ਪੰਜਾਬ ਹੈ ਤਿਆਰ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਖਵਾਤੀਨ ਕੇ ਹਕੂਕ ਕੇ ਤਹਫ਼ੁਜ਼ ਕੇ ਲੀਏ ਹੈ ਪੁਰਅਜ਼ਮ। ਹਰ ਬਾਰ ਮਹਿਫੂਜ਼ ਹੈ ਜਾਏ ਮੁਲਾਜ਼ਮਤ, ਸਭੀ ਘਰ ਔਰ ਹਰ ਬਾਜ਼ਾਰ।
2: ਆਪਕੀ ਹਿਫਾਜ਼ਤ, ਆਪਕਾ ਤਹਫ਼ੁਜ਼, ਆਪਕੀ ਜ਼ਿੰਮੇਦਾਰੀ, ਮੇਰਾ ਫਰਜ਼ ਹੈ।
1: ਤਾਰੀਖ ਮੇ ਪਹਿਲੀ ਬਾਰ ਵਰਚੁਅਲ ਵੁਮੈਨ ਪੁਲਿਸ ਸਟੇਸ਼ਨ ਕਾ ਕਾਯਮ, ਪਿੰਕ ਬਟਨ ਸੇ ਫੌਰੀ ਪੁਲਿਸ ਹੈਲਪ ਕਾ ਹੁਸੂਲ, ਵੁਮੈਨ ਸੇਫਟੀ ਐਪ, ਪੁਲਿਸ ਪ੍ਰੋਟੈਕਸ਼ਨ ਐਪ, ਹੈਲਪਲਾਈਨ 1043, 24 ਘੰਟੇ 7 ਦਿਨ ਫਾਲ, ਜੈਂਡਰ ਬੇਸਡ ਵਾਇਲੈਂਸ ਕੇ ਟ੍ਰੈਕਿੰਗ ਸਿਸਟਮ ਕਾ ਜਲਦ ਆਗਾਜ਼, ਜਾਏ ਮੁਲਾਜ਼ਮਤ ਪਰ ਹਿਰਾਸਗੀ ਕੇ ਖਿਲਾਫ ਕਾਨੂੰਨੀ ਤਹਫ਼ੁਜ਼, ਖਵਾਤੀਨ ਕੇ ਖਿਲਾਫ ਤਸ਼ੱਦਦ ਮੇ ਮੁਲਵਿਸ ਅਫਰਾਦ ਕੋ 2 ਸਾਲ ਕੈਦ ਔਰ 5 ਲੱਖ ਰੁਪਏ ਤੱਕ ਜੁਰਮਾਨਾ, ਕਮ ਉਮਰੀ ਕੀ ਸ਼ਾਦੀ ਕੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ। ਚੀਫ ਮਿਨਿਸਟਰ ਡਿਜੀਟਲ ਸਕਿੱਲਸ ਡਿਵੈਲਪਮੈਂਟ ਪ੍ਰੋਗਰਾਮ ਬਰਾਏ ਦਹੀ ਖਵਾਤੀਨ ਕਾ ਇਜਰਾ, ਵਰਕਿੰਗ ਵੁਮੈਨ ਹੋਸਟਲਸ ਔਰ ਡੇ ਕੇਅਰ ਸੈਂਟਰਸ ਕੀ ਫਰਾਹਮੀ, ਧੀ ਰਾਨੀ ਪ੍ਰੋਗਰਾਮ ਕਾਮਯਾਬੀ ਸੇ ਜਾਰੀ, ਆਪਣੀ ਛੱਤ ਆਪਣਾ ਘਰ ਪ੍ਰੋਗਰਾਮ ਔਰ ਇਲੈਕਟ੍ਰਿਕ ਬਾਈਕ ਸਕੀਮ ਮੇ ਖਵਾਤੀਨ ਕੇ ਲੀਏ ਖਸੂਸੀ ਕੋਟਾ, ਜਿਨਸੀ ਤਸ਼ੱਦਦ ਕੇ ਖਾਤਮੇ ਕਾ ਅਹਿਸਾਸ ਪੂਰੇ ਪੰਜਾਬ ਕੀ ਹਰ ਬੇਟੀ ਤੱਕ, ਮਰੀਮ ਨਵਾਜ਼ ਸ਼ਰੀਫ ਕੀ ਖਵਾਤੀਨ ਸੇ ਮੁਹੱਬਤ, ਅਕੀਦਤ ਔਰ ਸ਼ਫਕਤ। ਖਵਾਤੀਨ ਕਾ ਤਹਫ਼ੁਜ਼ ਬਣ ਚੁਕਾ ਹੈ ਪੰਜਾਬ ਕੀ ਪਹਿਚਾਨ, ਹਰ ਔਰਤ ਹੈ ਬਾਇਖਤਿਆਰ, ਬੜ ਰਹਾ ਹੈ ਸਭੀ ਕਾ ਮਾਨ। ਹਕੂਮਤ ਪੰਜਾਬ।
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?

0: सुनते रहिए FM 101 101 101।
1: सुर और संगीत, साजो आवाज, आपका मनपसंद रेडियो चैनल FM 101।
2: वी विल बी बैक आफ्टर दिस शॉर्ट कमर्शियल ब्रेक, स्टे विद अस।
3: टूट चुकी है जिंसी तशद्दुद की हर दीवार, महफूज खवातीन के लिए हुकूमत पंजाब है तैयार। वजीर आला पंजाब मरियम नवाज शरीफ खवातीन के हुकूक के तहफ्फुज के लिए हैं पुरअज़्म हर बार। महफूज है जाए मुलाजमत सभी घर और हर बाजार।
4: आपकी हिफाजत, आपका तहफ्फुज, आपकी जिम्मेदारी मेरा फर्ज है।
3: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल। वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल। जेंडर बेस्ड वायलेंस के ट्रैकिंग सिस्टम का जल्द आगाज। जाए मुलाजमत पर हिरासगी के खिलाफ कानूनी तहफ्फुज। खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना। कम उम्र की शादी के खिलाफ सख्त कानूनी कार्रवाई। चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा। वर्किंग वुमेन हॉस्टल्स और डे केयर सेंटर्स की फराहमी। धी रानी प्रोग्राम कामयाबी से जारी। अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा। जिंसी तशद्दुद के खात्मे का एहसास पूरे पंजाब की हर बेटी तक। मरियम नवाज शरीफ की खवातीन से मोहब्बत, अकीदत और शफकत। खवातीन का तहफ्फुज बन चुका है पंजाब की पहचान। हर औरत है बाइख्तियार, बढ़ रहा है सभी का मान। हुकूमत पंजाब।
1: सुर और संगीत, साजो आवाज, आपका मनपसंद रेडियो चैनल FM 101।
3: टूट चुकी है जिंसी तशद्दुद की हर दीवार, महफूज खवातीन के लिए हुकूमत पंजाब है तैयार। वजीर आला पंजाब मरियम नवाज शरीफ खवातीन के हुकूक के तहफ्फुज के लिए हैं पुरअज़्म हर बार। महफूज है जाए मुलाजमत सभी घर और हर बाजार।
4: आपकी हिफाजत, आपका तहफ्फुज, आपकी जिम्मेदारी मेरा फर्ज है।
3: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल। वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल। जेंडर बेस्ड वायलेंस के ट्रैकिंग सिस्टम का जल्द आगाज। जाए मुलाजमत पर हिरासगी के खिलाफ कानूनी तहफ्फुज। खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना। कम उम्र की शादी के खिलाफ सख्त कानूनी कार्रवाई। चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा। वर्किंग वुमेन हॉस्टल्स और डे केयर सेंटर्स की फराहमी। धी रानी प्रोग्राम कामयाबी से जारी। अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा। जिंसी तशद्दुद के खात्मे का एहसास पूरे पंजाब की हर बेटी तक। मरियम नवाज शरीफ की खवातीन से मोहब्बत, अकीदत और शफकत। खवातीन का तहफ्फुज बन चुका है पंजाब की पहचान। हर औरत है बाइख्तियार, बढ़ रहा है सभी का मान। हुकूमत पंजाब।
5: ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਤੁਹਾਡੀ ਭੈਣ ਸਾਇਮਾ ਤੁਹਾਡੀ ਖਿਦਮਤ 'ਚ ਬਹੁਤ ਬਹੁਤ ਸਲਾਮ ਅਤੇ ਬੇਸ਼ੁਮਾਰ ਦੁਆਵਾਂ ਦਾ ਗੁਲਦਸਤਾ ਪੇਸ਼ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਤੁਸੀਂ ਮੇਰਾ ਵੇਟ ਕਰ ਰਹੇ ਹੋਗੇ। ਜਨਾਬ, ਵੇਟ ਦਾ ਮਤਲਬ ਵਜ਼ਨ ਨਹੀਂ ਬਲਕਿ ਇੰਤਜ਼ਾਰ। ਅਤੇ ਮੋਹਤਰਮ ਭੈਣ ਭਰਾਓ, ਚਿਹਰੇ 'ਤੇ ਮੁਸਕਰਾਹਟ ਲਿਆਓ ਅਤੇ ਪੁਰਉਮੀਦ ਹੋ ਜਾਓ ਕਿ ਅੱਲਾ ਪਾਕ ਬੜਾ ਮਿਹਰਬਾਨ ਅਤੇ ਰਹੀਮ ਓ ਕਰੀਮ ਹੈ। ਉਹੀ ਮੁਸ਼ਕਿਲਾਂ ਅਤੇ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਹੈ। ਅਲਬੱਤਾ ਸੋਹਣੇ ਰੱਬ ਨੇ ਬੰਦੇ ਨੂੰ ਬੰਦੇ ਦਾ ਦਾਰੂ ਬਣਾਇਆ। ਸੋਹਣੇ ਭੈਣ ਭਰਾਓ, ਇਹ ਪ੍ਰੋਗਰਾਮ ਵੀ ਮਾਯੂਸ ਦੇ ਲਾ ਇਲਾਜ ਮਰੀਜ਼ਾਂ ਲਈ ਇੱਕ ਐਸਾ ਦਾਰੂ ਹੈ ਜਿਹਦੇ ਜ਼ਰੀਏ ਅਲਹਮਦੁਲਿਲਾ ਹਜ਼ਾਰਾਂ ਦੁਖੀ ਮਰੀਜ਼ਾਂ ਨੇ ਸ਼ਿਫਾ ਹਾਸਲ ਕੀਤੀ ਹੈ। ਅਤੇ ਇਸ ਅਜ਼ੀਮ ਇਨਸਾਨੀ ਖਿਦਮਤ ਦਾ ਸਿਹਰਾ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਸਿਹਰੇ, ਜਿਨ੍ਹਾਂ ਨੇ ਗੁਜ਼ਸ਼ਤਾ 30 ਸਾਲ ਤੋਂ ਆਪਣੇ ਆਪ ਨੂੰ ਦੁਖੀ ਮਰੀਜ਼ਾਂ ਲਈ ਵਕਫ ਕੀਤਾ ਹੋਇਆ। ਸੋਹਣੇ ਭੈਣ ਭਰਾਓ, ਬੇਉਲਾਦੀ ਦਾ ਮਰਜ਼ ਹੋਵੇ ਜਾਂ ਅਸਾਬੀ ਕਮਜ਼ੋਰੀ, ਪੱਠਿਆਂ ਦਾ ਖਿਚਾਓ ਹੋਵੇ ਜਾਂ ਜੋੜਾਂ ਦਾ ਦਰਦ, ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਤਵੀਲ ਰਿਸਰਚ ਅਤੇ ਕਾਮਯਾਬ ਨੁਸਖਾਜਾਤ ਨੇ ਇਹਨਾਂ ਬਿਮਾਰੀਆਂ ਨੂੰ ਕਾਬਲੇ ਇਲਾਜ ਬਣਾ ਦਿੱਤਾ। ਲਿਹਾਜ਼ਾ ਤੁਸੀਂ ਵੀ ਅਗਰ ਖੁਦਾ ਨਾ ਖਾਸਤਾ ਬਿਮਾਰ ਹੋ ਅਤੇ ਹਰ ਇਲਾਜ, ਹਰ ਦਵਾਈ ਅਤੇ ਹਰ ਮੁਆਲਜ ਤੋਂ ਮਾਯੂਸ ਹੋ ਗਏ ਹੋ ਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਮਿਲਨੇ ਆ ਪਾਕਿਸਤਾਨ ਦੇ ਮੰਨੇ ਤੰਨੇ ਆਲਮੀ ਸ਼ੋਹਰਤ ਯਾਫਤਾ ਤਬੀਬ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਸਰਬਰਾ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਖੁਸ਼ਾਮਦੀ ਤੇ ਵੈਲਕਮ।
6: ਸਹਿਮਾ ਜੀ ਮਿਹਰਬਾਨੀ, ਸ਼ੁਕਰੀਆ ਤੇ ਥੈਂਕ ਯੂ।
5: ਵਾਹ ਵਾਹ, ਹਕੀਮ ਸੁਲੇਮਾਨ ਸਾਹਿਬ ਇਹਨੂੰ ਕਹਿੰਦੇ ਨੇ ਨੈਲੇ ਪੇ ਦਹਿਲਾ। ਸੁਲੇਮਾਨ ਸਾਹਿਬ
6: ਜੀ, ਜੀ
5: ਜੀ, ਮੈਂ ਈਮੇਲ ਤੇ ਐਸਐਮਐਸ ਦਾ ਵਜ਼ਨ ਕਰਾਂ ਤੇ ਕਮ ਅਸ ਕਮ 10 ਕਿਲੋ ਹੋਣਗਾ।
6: ਜੀ ਜੀ, ਬਲਕਿ ਇਹ ਕੋ ਜ਼ਿਆਦਾ ਹੀ ਹੈ।
5: ਲਿਹਾਜ਼ਾ ਇਸ ਵਜ਼ਨ ਨੂੰ ਕਮ ਕਰਨ ਲਈ ਕੁਝ ਕਰੀਏ, ਕੀ ਖਿਆਲ ਤੁਹਾਡਾ?
6: ਹਾਂ ਜੀ ਬਿਲਕੁਲ ਜੀ।
5: ਔਰ ਦਾ ਤਰੀਕਾ ਕਰੇ ਕਿ ਅਸੀਂ ਪਹਿਲਾਂ ਐਸਐਮਐਸ ਪੜਨੇ ਆ।
6: ਹਾਂ ਜੀ,
5: ਜਿਹੜਾ ਸਾਡੇ ਲਿਖਣ ਵਾਲੇ ਤੁਹਾਡੇ ਸਾਥੀ ਨੇ ਅਬਦੁਲ ਲਤੀਫ ਸਾਹਿਬ।
6: ਜੀ ਜੀ,
5: ਇਹ ਫਰਮਾਉਂਦੇ ਨੇ ਕਿ ਜੀ ਮੈਂ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹਾਂ, ਮੇਰੀ ਉਮਰ 49 ਸਾਲ ਹੈ।
6: ਜੀ ਜੀ,
5: ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਇਸਤੇਮਾਲ ਕਰਨਾ ਵਾ ਜਿਹਦੇ ਬਾਵਜੂਦ ਬੀਪੀ ਆਪ ਹੀ ਰਹਿੰਦਾ ਹੈ।
6: ਅੱਛਾ
5: ਸੁਲੇਮਾਨ ਸਾਹਿਬ, ਬਿਮਾਰੀ ਤੇ ਆਪਣੀ ਜਗ੍ਹਾ, ਮੈਂ ਇਸ ਵਜ੍ਹਾ ਤੋਂ ਜ਼ਿਆਦਾ ਪਰੇਸ਼ਾਨ ਹਾਂ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਵੀ ਹੋ ਗਈ ਹੈ।
6: ਜੀ,
5: ਹਰ ਵੇਲੇ ਚੱਕਰ ਆਉਂਦੇ ਨੇ, ਦਿਮਾਗ ਬੋਝਲ ਰਹਿੰਦਾ ਹੈ ਤੇ ਹਰ ਗੱਲ ਤੇ ਫੌਰਨ ਹੀ ਗੁੱਸਾ ਆ ਜਾਂਦਾ ਹੈ। ਮੈਂ ਬਹੁਤ ਕੋਸ਼ਿਸ਼ ਕਰਨਾ ਵਾਂ ਕਿ ਆਪਣੇ ਆਪ ਨੂੰ ਨੋਰਮਲ ਰੱਖਾਂ, ਲੇਕਿਨ ਬਲੱਡ ਪ੍ਰੈਸ਼ਰ ਨੇ ਬਹੁਤ ਚਿੜਚਿੜਾ ਕਰ ਦਿੱਤਾ ਹੈ। ਸੁਲੇਮਾਨ ਸਾਹਿਬ, ਮੈਂ ਇੱਕ ਇਲਾਜ ਹੀ ਕਰਵਾਇਆ ਸੀ। ਜਦੋਂ ਤੱਕ ਦਵਾਈ ਇਸਤੇਮਾਲ ਕੀਤੀ ਫਾਇਦਾ ਰਿਹਾ, ਤੇ ਜਦੋਂ ਦਵਾਈ ਛੱਡੀ ਫਿਰ ਉਹੀ ਹਾਲਤ ਹੋ ਗਈ। ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਇਲਾਜ ਨਾਲ ਹੀ ਠੀਕ ਹੋਵਾਂਗਾ। ਬਰਾਏ ਕਰੋ ਕੋਈ ਬਿਹਤਰੀਨ ਜਿਹੀ ਦਵਾਈ ਬਣਾ ਦਿਓ। ਜੀ ਮੋਹਤਰਮ, ਕੀ ਕਹੋਗੇ?
6: ਜੀ ਲਤੀਫ ਸਾਹਿਬ, ਦਿਮਾਗ ਦਾ ਬੋਝਲਪਨ, ਸਿਰ ਚਕਰਾਨਾ ਤੇ ਤਬੀਅਤ ਦਾ ਚਿੜਚਿੜਾਪਨ, ਇਹ ਕੈਫੀਅਤ ਖਤਰਨਾਕ ਹੈ, ਕਿਉਂਕਿ ਇਹ ਅਲਾਮਤਾਂ ਬਿਮਾਰੀ ਵਿੱਚ ਪੁਖਤੀ ਨੂੰ ਜ਼ਾਹਿਰ ਕਰਦੀਆਂ ਨੇ। ਮੇਰੇ ਮੋਹਤਰਮ ਭਾਈ, ਹਾਈ ਬਲੱਡ ਪ੍ਰੈਸ਼ਰ ਕੋਈ ਮਾਮੂਲੀ ਬਿਮਾਰੀ ਨਹੀਂ, ਬਲਕਿ ਇਹ ਇੱਕ ਖਤਰਨਾਕ ਬਿਮਾਰੀ ਹੈ, ਜਿਹਦੀ ਵਜ੍ਹਾ ਨਾਲ ਹਾਰਟ ਅਟੈਕ, ਬ੍ਰੇਨ ਹੈਮਰੇਜ, ਗੁਰਦਿਆਂ ਦੀ ਬਿਮਾਰੀ ਤੇ ਮਰਦਾਂ ਨੂੰ ਸ਼ਦੀਦ ਕਿਸਮ ਦੀ ਅਸਾਬੀ ਕਮਜ਼ੋਰੀ ਹੋ ਸਕਦੀ ਹੈ। ਲਿਹਾਜ਼ਾ ਪਾਬੰਦੀ ਨਾਲ ਇਲਾਜ ਕਰਾਓ ਤੇ ਚਿਕਨਾਈ ਵਾਲੀ ਚੀਜ਼ਾਂ ਤੇ ਨਮਕ ਤੋਂ ਵੀ ਪਰਹੇਜ਼ ਕਰੋ। ਮੇਰੇ ਮੋਹਤਰਮ ਭਾਈ, ਤੁਸੀਂ ਕਤਈ ਫਿਕਰ ਨਾ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਸਾਡੇ ਕੋਲ ਨਾ ਸਿਰਫ ਇਸ ਬਿਮਾਰੀ ਬਲਕਿ ਇਸ ਬਿਮਾਰੀ ਨਾਲ ਹੋਣ ਵਾਲੀ ਜਿਸਮਾਨੀ ਕਮਜ਼ੋਰੀ ਦਾ ਵੀ ਮੁਕੰਮਲ ਤੇ ਮੁਸਤਕਿਲ ਇਲਾਜ ਮੌਜੂਦ ਹੈ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ, ਕਿਉਂਕਿ ਬਲੱਡ ਪ੍ਰੈਸ਼ਰ ਦਾ ਕਾਮਯਾਬ ਤੇ ਮੁਕੰਮਲ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
5: ਬਿਲਕੁਲ ਜੀ ਬਿਲਕੁਲ, ਕਿਉਂ ਨਹੀਂ ਜੀ। ਲਤੀਫ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਸ ਗੱਲ ਨੂੰ ਸੁਣ ਕੇ ਤੁਹਾਡਾ ਬੀਪੀ ਫੌਰਨ ਘੱਟ ਹੋ ਜਾਣਾ ਚਾਹੀਦਾ, ਕਿਉਂਕਿ ਇਹ ਤਾਂ ਬੜੀ ਖੁਸ਼ੀ ਤੇ ਬੜੀ ਮਨਾਉਣ ਸਕੂਨ ਦੀ ਗੱਲ ਹੈ, ਤੇ ਸਕੂਨ ਵਿੱਚ ਬੀਪੀ ਨਾਰਮਲ ਹੋ ਜਾਂਦਾ। ਪ੍ਰੋਫੈਸਰ ਸੁਲੇਮਾਨ ਸਾਹਿਬ
6: ਜੀ ਜੀ,
5: ਇੱਕ ਬੰਦੇ ਨੇ ਦੂਜੇ ਬੰਦੇ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਨਜ਼ਲਾ ਜ਼ੁਕਾਮ ਹੁੰਦਾ ਹੈ ਤੇ ਤੁਸੀਂ ਇਸ ਸਿਲਸਿਲੇ 'ਚ ਕੀ ਕਰਦੇ ਹੋ?
6: ਅੱਛਾ,
5: ਦੂਜੇ ਬੰਦੇ ਨੇ ਜਵਾਬ ਦਿੱਤਾ, ਮੈਂ ਨਿਛਾ ਮਾਰਨਾ। ਸੁਲੇਮਾਨ ਸਾਹਿਬ, ਕੈਸਾ ਜਵਾਬ ਹੈ?
6: ਜੀ ਸਹਿਮਾ ਜੀ, ਬਹੁਤ ਅੱਛਾ ਜਵਾਬ ਹੈ ਤੇ ਹਕੀਕਤ ਤੇ ਮਬਨੀ ਹੈ। ਹੁਣ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਖਾਂਸੀ ਦੇ ਸਿਲਸਿਲੇ 'ਚ ਕੀ ਕਰਦੇ ਹੋ, ਤੇ ਤੁਸੀਂ ਕਹਿਣਾ ਕਿ ਮੈਂ ਖੰਘ ਨਹੀਂ ਆ।
5: ਬਿਲਕੁਲ ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਨਜ਼ੀਰ ਅਹਿਮਦ ਚੌਧਰੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਂ ਔਲਾਦ ਤੋਂ ਮਹਿਰੂਮੀ ਦਾ ਦੁੱਖ ਬਰਦਾਸ਼ਤ ਕਰ ਰਿਹਾ ਵਾਂ, ਇਹਦੀ ਵਜ੍ਹਾ ਮੇਰੀ ਜੋਜਾ ਦੀ ਬਿਮਾਰੀ ਹੈ ਜਿਹਦਾ ਬਹੁਤ ਇਲਾਜ ਕਰਵਾਇਆ ਲੇਕਿਨ ਖੁਸ਼ੀ ਦੀ ਕੋਈ ਉਮੀਦ ਨਜ਼ਰ ਨਹੀਂ ਆਈ। ਸੁਲੇਮਾਨ ਸਾਹਿਬ, ਬੇ ਔਲਾਦੀ ਦੀ ਵਜ੍ਹਾ ਨਾਲ ਮੇਰੇ ਘਰ ਵਾਲੇ ਮੇਰੀ ਦੂਜੀ ਸ਼ਾਦੀ ਕਰਨਾ ਚਾਹੁੰਦੇ ਨੇ,
6: ਓਹੋ,
5: ਲੇਕਿਨ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਬਿਮਾਰੀ ਤੇ ਕਿਸੇ ਨੂੰ ਵੀ ਹੋ ਸਕਦੀ। ਵਾਹ ਜੀ ਵਾਹ। ਔਰ ਜਨਾਬ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੈਨੂੰ ਇੱਕ ਦੋਸਤ ਨੇ ਦੱਸਿਆ ਸੀ ਕਿ ਤੁਸੀਂ ਬੇ ਔਲਾਦੀ ਦੇ ਅਮਰਾਜ਼ ਦਾ ਬੜਾ ਕਾਮਯਾਬ ਇਲਾਜ ਕਰਦੇ ਹੋ। ਸੁਲੇਮਾਨ ਸਾਹਿਬ, ਮੈਂ ਆਪਣੀ ਜੋਜਾ ਦੀ ਰਿਪੋਰਟ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਮੇਰੀ ਰਹਿਨੁਮਾਈ ਫਰਮਾਓ ਤੇ ਇਲਾਜ ਬਾਰੇ ਵੀ ਜ਼ਰੂਰ ਦੱਸਣਾ।
6: ਮੋਹਤਰਮ ਨਜ਼ੀਰ ਭਾਈ, ਇਹ ਤੁਹਾਡੀ ਅਜ਼ਮਤ ਏ ਆਲਾ ਜ਼ਰਫੀ ਏ ਕਿ ਤੁਸੀਂ ਆਪਣੀ ਜੋਜਾ ਨੂੰ ਮਜ਼ੀਦ ਕੋਈ ਦੁੱਖ ਨਹੀਂ ਦਿੱਤਾ।
5: ਬਿਲਕੁਲ ਬਿਲਕੁਲ,
6: ਬਿਮਾਰੀ ਤੇ ਕਿਸੇ ਨੂੰ ਵੀ ਹੋ ਸਕਦੀ
5: ਹੈ। ਬਿਲਕੁਲ ਜੀ, ਕਿਉਂ ਨਹੀਂ
6: ਹੋ ਸਕਦਾ ਹੈ ਕਿ ਤੁਹਾਡੀ ਦੂਜੀ ਸ਼ਾਦੀ ਤੋਂ ਬਾਅਦ ਵੀ ਇਹੋ ਹੀ ਮਸਲਾ ਹੋਵੇ।
5: ਓਹੋ,
6: ਮੇਰੇ ਮੋਹਤਰਮ ਭਾਈ, ਬੇ ਔਲਾਦ ਹੋਣਾ ਕੋਈ ਜੁਰਮ ਨਹੀਂ, ਇਹ ਵੀ ਦੂਜੀ ਬਿਮਾਰੀ ਵਾਂਗੂ ਇੱਕ ਬਿਮਾਰੀ ਹੈ ਜਿਹਦਾ ਇਲਾਜ ਮੁਮਕਿਨ ਹੈ। ਮੇਰੇ ਮੋਹਤਰਮ, ਰਿਪੋਰਟ ਦੇ ਮੁਤਾਬਿਕ ਤੁਹਾਡੀ ਬੀਵੀ ਨੂੰ ਇਹ ਸਿਸਟ ਪ੍ਰੋਬਲਮ ਹੈ। ਮੇਰੇ ਮੋਹਤਰਮ ਭਾਈ, ਸਾਡੀ ਤੀਹ ਵਿੱਚ ਇੱਕ ਬੂਟੀ ਹੈ ਜਿਹਨੂੰ ਉਸ਼ਬਾ ਕਹਿੰਦੇ ਨੇ, ਇਸ ਬੂਟੀ ਦਾ ਜੋਹਰ ਸਿਸਟ ਨੂੰ ਰਿਮੂਵ ਕਰਦਾ ਹੈ। ਮੇਰੇ ਮੋਹਤਰਮ, ਤੁਸੀਂ ਮਤ ਘਬਰਾਓ ਅਤੇ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਮਜ਼ੀਦ ਗਾਈਡ ਕਰਾਂਗਾ। ਤੁਸੀਂ ਆਪਣੀ ਜੋਜਾ ਦਾ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ, ਬਲਕਿ ਇਨਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਔਲਾਦ ਵੀ ਅਤਾ ਫਰਮਾਏਗਾ।
5: ਬੇਸ਼ੱਕ, ਬੇਸ਼ੱਕ ਜੀ।
6: ਅਤੇ ਇੱਥੇ ਮੈਂ ਬੇ ਔਲਾਦ ਹਜ਼ਰਾਤ ਨੂੰ ਇਹ ਪੈਗਾਮ ਦੇਵਾਂਗਾ ਸਹਿਮਾ ਜੀ, ਕਿ ਜਿੰਨੇ ਵੀ ਮੇਰੇ ਭੈਣ ਭਰਾ ਬੇ ਔਲਾਦੀ ਦਾ ਗਮ ਚੀਰ ਰਹੇ ਨੇ, ਉਹ ਸਾਡੇ ਕੋਲ ਤਸ਼ਰੀਫ ਲਿਆਉਣ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਤਿੱਬ ਵਿੱਚ, ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੇਰੇ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਅਤੇ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲੋ, ਅੱਲਾਹ ਤਾਲਾ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
6: ਜੀ, ਜੀ
5: ਬਾਜ਼ ਬੰਦੇ ਬੱਚਿਆਂ ਤੋਂ ਬਹੁਤ ਚਿੜਦੇ ਨੇ ਤੇ ਬਿਨਾਂ ਵਜ੍ਹਾ ਡਾਂਟਦੇ ਨੇ, ਹਾਲਾਂਕਿ ਬੱਚੇ ਤੇ ਬਹੁਤ ਹੀ ਮਾਸੂਮ ਤੇ ਭੋਲੇ ਹੁੰਦੇ ਨੇ।
6: ਜੀ ਸਹਿਮਾ ਜੀ, ਬੱਚਿਆਂ ਨੂੰ ਡਾਂਟਣ ਦਾ ਮਤਲਬ ਇਹ ਨਹੀਂ ਕਿ ਬੱਚਿਆਂ ਤੋਂ ਚਿੜੇ, ਬਲਕਿ ਡਾਂਟਣਾ ਤੇ ਬੱਚੇ ਦੀ ਤਰਬੀਅਤ ਵਾਸਤੇ ਜ਼ਰੂਰੀ ਹੈ।
5: ਜੀ ਜੀ,
6: ਕਿਉਂਕਿ ਬੇਜਾ ਲਾੜ ਬੱਚੇ ਨੂੰ ਵਿਗਾੜ ਦਿੰਦਾ ਹੈ, ਲਿਹਾਜ਼ਾ ਲਾੜ ਦੇ ਨਾਲ ਨਾਲ ਥੋੜਾ ਜਿਹਾ ਗੁੱਸਾ ਵੀ ਜ਼ਰੂਰੀ ਹੈ।
5: ਜੀ ਇਹ ਗੱਲ ਤੇ ਤੁਹਾਡੀ ਬਿਲਕੁਲ ਠੀਕ ਹੈ। ਸੁਲੇਮਾਨ ਸਾਹਿਬ, ਉਹ ਇੱਕ ਮਿਸਾਲ ਵੀ ਤੇ ਹੈ ਨਾ,
6: ਕਿਹੜੀ?
5: ਕਿ ਬੱਚੇ ਨੂੰ ਖਵਾਓ ਸੋਨੇ ਦੇ ਚਮਚੇ ਨਾਲ ਤੇ ਵੇਖੋ ਸ਼ੇਰ ਦੀ ਅੱਖ ਨਾਲ। ਲੇਕਿਨ ਸੁਲੇਮਾਨ ਸਾਹਿਬ, ਇਸ ਤੋਂ ਪਹਿਲਾਂ ਕਿ ਸੁਣਨ ਵਾਲੇ ਮੈਨੂੰ ਸ਼ੇਰ ਦੀ ਅੱਖ ਨਾਲ ਵੇਖਣ ਲੱਗ ਪਏ, ਮੈਂ ਉਹਨਾਂ ਨੂੰ ਦੁਆਖਾਨੇ ਦਾ ਪਤਾ ਲਿਖਵਾਨੀ ਆ। ਸੋਹਣੇ ਭੈਣ ਭਰਾ, ਬਿਮਾਰੀ ਦੀ ਮੁਕੰਮਲ ਤਸ਼ਖੀਸ ਤੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਹਰਬਲ ਟ੍ਰੀਟਮੈਂਟ ਤੋਂ ਫਾਇਦਾ ਉਠਾਉਣ ਲਈ ਤੁਸੀਂ ਅੱਜ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਏ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਨੇ ਭੈਣ ਭਰਾਓ, ਹੁਣ ਪੇਸ਼ ਕਰਨੀ ਆ ਤੁਹਾਡੇ ਬਕਿਆ ਈਮੇਲ ਤੇ SMS। ਹਕੀਮ ਸੁਲੇਮਾਨ ਸਾਹਿਬ
6: ਜੀ, ਜੀ
5: ਇਹ ਈਮੇਲ ਇਮਰਾਨ ਸ਼ਾਹ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰਾ ਬੇਟਾ ਜਿਹਦੀ ਉਮਰ 21 ਸਾਲ ਹੈ, ਉਹਦੀ ਸਿਹਤ ਬੜੀ ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਮੈਂ ਬਹੁਤ ਅੱਛੀ ਗਿਜ਼ਾ ਖਵਾਉਂਦਾ ਵਾਂ, ਲੇਕਿਨ ਉਹਦਾ ਜਿਸਮ ਹੈ ਕਿ ਕਮਜ਼ੋਰ ਹੋ ਗਿਆ, ਹਰ ਵੇਲੇ ਸੁਸਤ ਆਵਾਜ਼ਾਰ ਜਿਹਾ ਨਜ਼ਰ ਆਉਂਦਾ ਹੈ, ਕਿਸੇ ਕੰਮ ਵਿੱਚ ਨਾ ਇੰਟਰਸਟ ਹੀ ਨਹੀਂ ਲੈਂਦਾ, ਹਰ ਵੇਲੇ ਪਰੇਸ਼ਾਨ ਤੇ ਖਾਮੋਸ਼ ਰਹਿੰਦਾ। ਸੁਲੇਮਾਨ ਸਾਹਿਬ, ਮੈਨੂੰ ਲੱਗਦਾ ਕਿ ਉਹਨੂੰ ਕੋਈ ਅੰਦਰੂਨੀ ਬਿਮਾਰੀ ਹੋ ਗਈ ਹੈ। ਜੀ ਕੀ ਕਹੋਗੇ?
6: ਮੋਹਤਰਮ ਇਮਰਾਨ ਭਾਈ, ਤੁਹਾਡਾ ਖਿਆਲ ਬਿਲਕੁਲ ਦਰੁਸਤ ਹੈ ਕਿ ਤੁਹਾਡੇ ਬੇਟੇ ਨੂੰ ਉਹੀ ਬਿਮਾਰੀ ਹੋਈ ਹੈ ਜਿਹੜੀ ਇਸ ਉਮਰ ਵਿੱਚ 95% ਨੌਜਵਾਨਾਂ ਨੂੰ ਹੁੰਦੀ ਹੈ। ਮੇਰੇ ਮੋਹਤਰਮ ਭਾਈ, ਮੇਰੇ ਅੰਦਾਜ਼ੇ ਦੇ ਮੁਤਾਬਿਕ ਤੁਹਾਡੇ ਬੇਟੇ ਨੂੰ ਬਦਖਵਾਬੀ ਦੀ ਪ੍ਰੋਬਲਮ ਹੈ ਅਤੇ ਇਹ ਪ੍ਰੋਬਲਮ ਬੱਚਿਆਂ ਦੀ ਸਿਹਤ ਨੂੰ ਦਿਮਕ ਵਾਂਗੂ ਚੱਟ ਜਾਂਦੀ ਹੈ ਅਤੇ ਆਇੰਦਾ ਜ਼ਿੰਦਗੀ 'ਚ ਇਹਦੇ ਬਹੁਤ ਬੁਰੇ ਅਸਰਾਤ ਜ਼ਾਹਿਰ ਹੁੰਦੇ ਨੇ। ਮੇਰੇ ਮੋਹਤਰਮ ਭਾਈ, ਮੇਰੀ ਰੋਜ਼ਾਨਾ ਦੀ ਪ੍ਰੈਕਟਿਸ 'ਚ 40% ਨੌਜਵਾਨ ਇਹੋ ਜਿਹੀ ਬਿਮਾਰੀਆਂ ਦਾ ਇਲਾਜ ਕਰਾਉਣ ਆਉਂਦੇ ਨੇ ਅਤੇ ਅਲਹਮਦੁਲਿਲਾ ਉਹਨਾਂ ਨੂੰ ਸ਼ਫਾ ਹੁੰਦੀ ਹੈ। ਮੇਰੇ ਮੋਹਤਰਮ ਭਾਈ, ਬੱਚੇ ਨੂੰ ਦਵਾਖਾਨੇ 'ਤੇ ਲਿਆਓ, ਮੈਂ ਉਹਦੇ ਲਈ ਦਵਾਈ ਤਿਆਰ ਕਰ ਦਿਆਂਗਾ, ਇਨਸ਼ਾਅੱਲਾ ਉਹਦੀ ਸਿਹਤ ਬਿਲਕੁਲ ਠੀਕ ਹੋ ਜਾਏਗੀ,
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ ਸ਼ਾਹ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਸ ਮਸ਼ਵਰੇ 'ਤੇ ਅਮਲ 'ਚ ਦੇਰ ਨਹੀਂ ਕਰਨੀ, ਸਭ ਕੰਮ ਛੱਡੋ ਅਤੇ ਦਵਾਖਾਨੇ 'ਤੇ ਆ ਜਾਓ, ਕਿਉਂਕਿ ਇਹ ਬੱਚੇ ਦੀ ਸਿਹਤ ਦਾ ਮਾਮਲਾ ਹੈ। ਸੁਲੇਮਾਨ ਸਾਹਿਬ
6: ਜੀ, ਜੀ
5: ਇਮਰਾਨ ਸਾਹਿਬ ਤਾਂ ਬਹੁਤ ਹੀ ਅਕਲਮੰਦ ਇਨਸਾਨ ਨੇ, ਇਹਨਾਂ ਨੇ ਆਪਣੇ ਬੇਟੇ ਦੀ ਖਰਾਬੀ ਸਿਹਤ ਨੂੰ ਫੌਰਨ ਮਹਿਸੂਸ ਕੀਤਾ,
6: ਬਿਲਕੁਲ
5: ਇਹਨਾਂ ਨੂੰ ਤਾਂ 100/100 ਨੰਬਰ ਮਿਲਣੇ ਚਾਹੀਦੇ ਨੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਨਾਦਰ ਅਲੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੈਂ ਤਾਲੀਮ ਦੇ ਸਿਲਸਿਲੇ 'ਚ ਹੋਸਟਲ 'ਚ ਰਹਿੰਦਾ ਵਾਂ, ਖਾਣਾ ਬਾਜ਼ਾਰੋਂ ਹੀ ਖਾਣਾ ਪੈਂਦਾ ਅਤੇ ਤਕਰੀਬਨ ਰੋਜ਼ਾਨਾ ਹੀ ਕੜਾਈ, ਨਿਹਾਰੀ, ਤਿੱਕੇ ਕਬਾਬ ਜਾਂ ਫਾਸਟ ਫੂਡ ਖਾਣ ਨੂੰ ਮਿਲਦਾ, ਮਜ਼ੇ ਆ ਗਏ। ਸੁਲੇਮਾਨ ਸਾਹਿਬ, ਇਹਨਾਂ ਦਾ ਮੇਦਾ ਕਹਿੰਦੇ ਬਹੁਤ ਖਰਾਬ ਹੋ ਗਿਆ, ਅਕਸਰ ਲੂਜ਼ ਮੋਸ਼ਨ ਆਉਂਦੇ ਨੇ, ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਪੱਕ ਜਾਂਦਾ ਹੈ, ਸੀਨੇ 'ਚ ਜਲਨ ਅਤੇ ਭਾਰੀਪਨ ਲੱਗਦਾ, ਖੱਟੀਆਂ ਡਿਕਾਰਾਂ ਨਾਲ ਨਾ ਮੂੰਹ ਦਾ ਜ਼ਾਇਕਾ ਜਿਹੜਾ ਖਰਾਬ ਹੋ ਜਾਂਦਾ। ਮੈਂ ਹਰ ਖਾਣੇ ਤੋਂ ਬਾਅਦ ਸੋਡੇ ਦੀ ਬੋਤਲ ਪੀਂਦਾ ਵਾਂ, ਜਿਹਦੇ ਨਾਲ ਵਕਤ ਹੀ ਆਰਾਮ ਹੁੰਦਾ, برائے کرم کوئی دوائی پارسل کر دے.
6: بیٹا جی زبان دا چٹکارا چند منٹ دا ہوندا ہے لیکن ایندے منفی اثرات بہت زیادہ ہوندے نے.
5: جی ہاں,
6: لہذا غذا وچ ہمیشہ اعتدال رکھو تے سادہ غذا کھان دی کوشش کرو, کیونکہ سادہ غذا صحت تے مرغن غذا بیماری دا سبب ہوندی ہے.
5: جی
6: بیٹا جی, چٹ پٹی تے سکیل غذا دے سبب تہاڈے میدے چ تذابیت زیادہ ہو گئی ہے تے نظام ہضم ڈسٹرب ہو چکیا ہے, لہذا تسی سوڈا پین دی عادت چھڈ دیو کیونکہ اے وقتی آرام ہے جن دے اثرات ٹھیک نہیں ہوندے.
5: بالکل
6: بیٹا جی, تسی صبح شام واک ضرور کرو, سبزیاں زیادہ کھاؤ تے گوشت چکنائی تو پرہیز کرو. میں دوائی پارسل کرا دیاں گا, انشاءاللہ تہاڈا میدا بالکل ٹھیک ہو جائے گا.
5: انشاءاللہ تعالی جی, کیوں نہیں جی. بھائی صاحب تسی بڑے چٹکارے کر لے, ہن دوائی دا چٹکارا بھی پورا کرو. اے چٹکارا تانوں انشاءاللہ تعالی صحت یاب کرے گا. سلیمان صاحب, بے زبان بھی کی شے ہے, ہر چیز دا ذائقہ محسوس کر دی.
6: جی سہما جی, اے زبان بہت ہی عجیب شے ہے, ان دا زخم وی تلوار تو تیز ہوندا ہے جڑا کدی نہیں پردا.
5: بالکل,
6: لہذا زبان دا ہمیشہ درست استعمال کرنا چاہیدا ہے.
5: بے شک بے شک, یعنی اینو چٹکارے دی عادت نہ پاؤ تے نہ ہی اینو کینچی یا تلوار بناؤ.
6: بالکل,
5: تھوڑا بولو تے سترا بولو. سلیمان صاحب, واری اے ایس ایم ایس دی جیڑی نادیا صاحبہ نے لکھی ہے.
6: جی جی,
5: کہندیاں نے کہ میری عمر 24 سال ہے, مینوں کیل مواسے بہت زیادہ نکل دے نے.
6: اچھا,
5: جڑے کسے وی کریم تو ٹھیک نہیں ہوندے. سلیمان صاحب, میری ایک فرینڈ نو والاں دا مسئلہ سی.
6: اچھا,
5: سترا بولو. سلیمان صاحب, واری اے ایس ایم ایس دی جیڑی نادیا صاحبہ نے لکھی ہے.
6: جی جی,
5: کہندیاں نے کہ میری عمر 24 سال ہے, مینوں کیل مواسے بہت زیادہ نکل دے نے.
6: اچھا,
5: جڑے کسے وی کریم تو

0: ਇਸਤੇਮਾਲ ਜ਼ਿਆਦਾ ਕਰੋ ਤੇ ਦਿਨ ਚ ਕਮ ਅਜ਼ ਕਮ 3 ਵਾਰੀ ਸਾਬਣ ਨਾਲ ਮੂੰਹ ਜ਼ਰੂਰ ਧੋਵੋ।
1: ਹਾਂਜੀ,
0: ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਬਲੱਡ ਨੂੰ ਸਾਫ਼ ਕਰਦੀ ਹੈ ਤੇ ਜਿਗਰ ਦੀ ਸਲਾਹ ਕਰਕੇ ਜਿਸਮ ਵਿੱਚ ਤਾਜ਼ਾ ਖੂਨ ਪੈਦਾ ਕਰਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਇਨਸ਼ਾਅੱਲਾ ਕਿਲ ਮੁਹਾਸੇ ਹੱਥਾਂ ਕੇ ਛਾਈਆਂ ਦੇ ਨਿਸ਼ਾਨ ਬਿਲਕੁਲ ਸਾਫ਼ ਹੋ ਜਾਣਗੇ,
1: ਬਿਲਕੁਲ
0: ਤੇ ਤੁਹਾਡੀ ਸਕਿਨ ਸ਼ਫਾਫ਼ ਨਜ਼ਰ ਆਏਗੀ।
1: ਜੀ ਮੇਰੀ ਭੈਣ, ਹੁਣ ਫਿਕਰ ਨਹੀਂ ਕਰਨੀ, ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਹਰਬਲ ਇਲਾਜ ਬੜਾ ਹੀ ਜ਼ਬਰਦਸਤ ਹੈ ਜਿਹਦੇ ਨਾਲ ਕੀਲ ਮੁਹਾਸੇ ਬਿਲਕੁਲ ਠੀਕ ਹੋ ਜਾਂਦੇ ਨੇ। ਭੈਣ ਜੀ, ਰਾਤ ਦੀ ਗੱਲ ਦੱਸਾਂ, ਮੈਂ ਵੀ ਇਹੀ ਕਰੀਮ ਇਸਤੇਮਾਲ ਕਰਦੀ ਸਾਂ, ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਮੈਂ ਹੁਣ ਸਭ ਤੋਂ ਜ਼ਿਆਦਾ ਸੋਹਣੀ ਹਾਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਖਤਮ ਹੋ, ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ, ਮੈਂ ਤੁਹਾਡੀ ਆਮਦ ਤੇ ਬਿਹਤਰੀਨ ਤਿੱਬੀ ਰਹਿਨੁਮਾਈ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਆ।
0: ਸਹਿਮਾ ਜੀ, ਤੁਹਾਡਾ ਵੀ, ਸਾਰੇ ਸੁਣ ਭੈਣ ਭਰਾਵਾਂ ਦਾ ਵੀ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਤੇ ਸਾਰੀ ਟੀਮ ਦਾ ਵੀ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਪਾਕ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਲਈ ਅੱਜ ਜੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਏ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ, ਫੇਰ ਮਿਲਾਂਗੇ ਉਸ ਵੇਲੇ ਤੀਕਰ, ਰੱਬ ਰਾਖਾ।
2: ਸੁਰਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101। ਸੁਰਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।